ਬੋ ਯਾਰੇ ਓ ਮੋਰ ਕਿਆ ਕੋਈ ਮਾਸੀ ਮੈਂ ਕਾ ਦੀਦੀ ਬਹੁ ਬੋਲਾ ਨੀ ਮਾਤਾ ਡਿੰਗਰੀ ਪਿਸਾ ਡੁਲੁਕੀ ਠੰਗ ਡਿਗੀਲਾ ਜੱਟ ਬੋ ਗਿਲਾ ਆਲੂਕ ਸ਼ਾਲੂਕ ਸ਼ਾਲੂਕ ਨਨੋ ਦੀਆ ਆ ਮਾਓ ਇਹ ਨਾ ਮੋਰ ਕੇ ਕਾਲੀ ਹੋ